0: ਸੂਰਿਆ ਅਰ ਆਣਾ ਸਗਲਾ ਘਰ ਵਾਲਾ ਬਦਵਾਸੀਆ ਸੂ ਪਾਰਸ ਮਲ ਖਟਨ ਵਾਲੀਆ ਅਸ਼ੋਕ ਖਟਨ ਵਾਲੀਆ ਜੈਰਾਮ ਅਰ ਆਣਾ ਸਗਲਾ ਸਾਥੀ ਹਾਰੜਾ ਭਾਰਤ ਸਿੰਘ ਸੂ ਖਰਤਾ ਰਾਮ ਮਾਚਰਾ ਬਹਿਰਾ ਰਾਮ ਰੇਖਾ ਰਾਮ ਮਾਚਰਾ ਉਮੇਦਾ ਰਾਮ ਚੇਤਨ ਭੋਮ ਸਿੰਘ ਅਰ ਆਣਾ ਸਗਲਾ ਸਾਥੀ
1: ਤੋ ਸਾਥੀਆ ਸੁਣਾ ਆਪ ਸਬਾਰੀ ਪਸੰਦ ਮਾਤੇ ਆ ਰਚਨਾ।

0: ਨਾ ਕਰਨੀ ਮੈਨੂੰ ਤੋ ਕਹਿ ਕੇ ਬਈ ਮੈਂ ਕਹੋ ਟੱਕੀ ਹੋਗੋ ਜੇ ਹੂੰ ਇੱਧਰ ਕਹੋ ਹੋਇਓ ਕੇ ਹਰਿਦੁਆਰ ਗਿਓ
1: ਗਿਆ ਸਾ
0: ਤੋ ਹਰਿਦੁਆਰ ਗਿਓ ਜੀ ਗੁੱਟ ਕਹੋ ਕਰਿਓ ਬੋ ਹਰੀ ਪੇਟੀ ਮਾਤੇ ਹੂੰ ਬਾ ਕੇ ਹਿੰਦਾਨ ਘਣੀ ਦੂਰ ਕਰਨ ਭੋਗ ਮੈਂ ਬੜੀ ਠਾਡੋ ਪਾਣੀ ਹੋ ਜੀ ਕਈ ਦੂਰ ਹੈ ਜੀ ਕੋ ਚਿਮਕੀਆਂ ਮਾਰ ਬੋਕਰੀ ਬਾਹਰ ਨਿਕਲ ਬੋਕਰੀ ਆ ਉੱਠੂ ਫਸ ਬੈ ਲਾਗੋੜਾ ਹਾ ਕੋਈ ਘਰ ਘਰ ਲਾਗੋੜਾ
1: ਹਾਂ ਹਾਂ ਦੇਖ ਵਾਲੇ ਕਰਨ ਵਾਲਾ
0: ਬਨ ਕੇ ਭਾਈ ਬਾਰਾਂ ਹੋਰ ਬਾਰਾਂ ਹੋਰ ਮੈਂ ਤਾਂ ਕਹੂੰ ਹੋਇਓ ਤੇ ਇੱਕ ਘੰਟੋ ਹੋਇਓ ਮਹਿਰ ਮਹਿਰ ਮਹਿਰ ਮਹਿਰ ਅਰੇ ਮੈਂ ਤਾਂ ਸਾਡੇ ਕੋ ਮਾਰੇ ਉੱਠ ਪਾਣੀ ਹੈ ਕੋਨੀ ਆਜ ਹੈ ਮੈਨੇ ਆਨੰਦ ਆਈ
1: ਕੋਈ
0: ਕੋਨੀ ਮੈਂ ਘਰੋਂ ਠਾਡੇ ਪਾਣੀ ਮਹੀਨਾ ਨੀ ਕਰੂੰ ਦਿਨ ਤੋਂ ਬੋਲ ਮੈਨੇ ਉੱਠ ਸਮਝ ਨਾ ਆਯੋ ਕੇ ਭਾਈ ਆ ਬਾਤ ਹੈ ਤੋ ਪਾਣੀ ਦੇਖੋ ਇੱਕ ਤੋਂ ਪਾਣੀ ਨੇ ਨਾਪ ਹੈ ਜੀ ਕੋ ਕਹਿ ਨੀ ਵਰਤਾ ਹੋ ਤੋ ਹਿਸਾਬ
1: ਹਿਸਾਬ ਵਰਤੋ ਸਾ
0: ਠੀਕ ਹੈ ਕਹੂੰ ਕਰਤਾ ਸਾ ਇਨਾਨ ਕਰਤਾ ਭਾਟੇ ਮਤ ਬੈਲ ਤੋ ਖਨੇ ਕੁੰਡੋ ਰਾਖਤਾ ਤੋ ਉਹਨੂੰ ਪੈਸੋ ਬੋ ਪਾਣੀ ਹੈ ਜੋ ਕਹਿ ਨੀ ਧਨ ਬੀਜ ਨੇ ਪਾ
1: ਬਿਲਕੁਲ ਬਿਲਕੁਲ ਸਹੀ ਬਾਤ
0: ਨਹੀਂ ਹੈ ਤੋ ਕੋਈ ਰੂਕੜੀ ਮੈਂ ਹੈ ਜੋ ਬੋ ਪਾਣੀ ਜਾਉ ਤੋ ਬੋਈ ਪਨ
1: ਹੈਰਾ ਮੈਂ ਤੋ ਨੌਲੋ ਆ ਬਾਤ ਹੈ ਕਿ ਬੀ ਜੋ ਕੋ ਅੱਜ ਕੱਲ ਫਵਾਰਾ ਪਦਤੀ ਹੋਈ ਹੈ ਜੋ ਕੋ ਫਵਾਰਾ ਨਵੇ ਹੈ ਤੋ ਇੱਕ ਬਾਲਟੀ ਮੈਂ ਅਗਰ ਆਦਮੀ ਨਾ ਸਕੇ ਹੈ ਤੋ ਮੈਂ ਕਹੀ ਹੈ ਕਿ ਚਾਰ ਬਾਲਟੀ ਪਾਣੀ ਡੋਲੇ
0: ਬਾਤ ਹਮ ਕੀ ਖੋਨੀ ਹੱਦ ਤੱਕ ਰਿਆ ਕਾਮਰਾਨ ਕਿਨੇ
1: ਜੇ ਦੋਸ ਪੈ ਸਹੀ ਹੈ
0: ਤਾ ਹੈ ਪੜਾ ਹੈ ਤਾ ਆਜ ਹੂੰ ਹੁਣਿਓ ਕਿ ਗੰਗਾ ਦਰਸ਼ਨ ਹੈ
1: ਐਸਾ ਨਵਲਬਾ
0: ਕਿ ਆਜ ਦਿਨ ਗੰਗਾ ਨਹੀਂ ਕਿਆ ਹੈ ਬਈ ਧਰਤੀ ਮਾਤਾ ਆਈ ਭਾਗੀਰਥ ਲਾਇਆ
1: ਲਾਇਆ ਸਾਨੂੰ
0: ਕਹਿ ਹੁਣੀ ਬਾਤ ਹੈ ਤੋ ਆਜ ਥੋੜ ਥੋੜ ਮਾਤ ਕਹੀ ਹੈ ਜੋ ਕਹਿ ਨੀ ਥੋਕ ਹੋਇਆ
1: ਹੋਇਆ ਨਵਲਬਾ
0: ਗੰਗਾ ਦਰਸ਼ਨ ਹੋਈ ਕਹਿਣਾ ਹੈ ਦਸ਼ਮੀ ਕਿਆ ਹੈ ਜੇ ਦਸ਼ਮੀ ਹੈ ਤੋ ਹੈਗਾ ਨੀ ਹੈ ਕਹਿ ਨੀ ਇਹ ਤਾਂ ਨੀ ਬਦਈ ਹੈ
1: ਇਹਨੇ ਇਲਾਵਾ ਨਵਲਬਾ ਮੈਂ ਆਪਨੇ ਬਤਾਉ ਆਜ ਜੋ ਹੈ ਵਿਸ਼ਵ ਫੁਟਬਾਲ ਦਿਵਸ ਵੀ ਹੈ
0: ਓ ਫੁਟਬਾਲ ਨੀ ਹਾਂ ਬੋਲ
1: ਬਿਲਕੁਲ ਬਿਲਕੁਲ ਇਹ ਗੇਂਦ ਲਾ ਰਹੇ 22 ਲੋਕ ਭਾਗੇ ਗੋਲ ਕਰੇ ਹਟੀ ਨੇ ਨੋਟੀ ਨੇ
0: ਬਹੁਤ ਕਹਿ ਖੇਲ ਕਹਿ ਕਰਾਰ ਰੋ ਹੈ
1: ਬਿਲਕੁਲ ਹੈ ਸਾਨੂੰ
0: ਮੋਟੋ ਮੈਦਾਨ ਵੇ ਰੱਟੀ ਰੱਟੀ ਹੈ ਜੀ ਕਹਿ ਨੀ ਦੌੜੇ
1: ਦੌੜੇ ਐਨ ਕਰੇ ਐਨ
0: ਦੇਖੋ ਹੁਸ਼ਿਆਰ ਵੇ ਉਹ ਗੋਲ
1: ਕਰ ਦੇ ਸਾਨੂੰ ਵਲੋ ਬਾ
0: ਤੋ ਇਹ ਆਈ ਹੈ ਜੋ ਕਹਿ ਨੀ ਇਤਨੀ ਆਪ ਕਹਿ ਨੀ ਮੁਬਾਰਕਬਾਦ ਹੈ
1: ਹੈ ਨਾ ਵਲੋ ਬਾ
0: ਆ ਰਹਿ ਬਾਤਾਂ ਭਲੀ ਹੈ ਨਾ ਬਾਸ਼ਾ ਬਾਤ ਦੂਜੋ ਔਰ ਹੈ ਜੋ ਕੋਈ ਵਿਗਤ ਬਾਤ ਜਾਣਕਾਰੀ ਦੇ ਰਹੋ ਕੋਈ ਕਹਿ ਕੇ ਬਈ ਕੁਣ ਜਲਮੀਆ ਕੁਣ ਫੋਤ ਹੋਇਆ
1: ਨਵਲੋ ਬਾ ਬਤਾਉ ਮੈਂ ਆਪਣੇ ਆਜ ਜੋ ਕੋ ਪੁਣਿਆ ਤਿਥੀ ਹੈ ਬਹੁਤ ਮੋਟਾ ਆਪਣਾ ਸੰਗੀਤਕਾਰ ਹੋਇਆ ਹੈ ਲਕਸ਼ਮੀ ਕਾਂਤ ਜੀ ਇਹ ਜੋ ਕੋ ਆਪਣੇ ਪਿਆਰੇ ਲਾਲ ਜੀ ਸਾਥ ਜੋੜੀ ਹੀ ਯਾਨੀ ਔਰ ਯਾਨੀ ਜੋੜੀ ਜੋ ਕੋ ਹੈ ਲਕਸ਼ਮੀ ਕਾਂਤ ਪਿਆਰੇ ਲਾਲ ਦੇ ਨਾਮ ਮਸ਼ਹੂਰ
0: ਹਾਂ ਜੂਨਾਗੜ੍ਹ ਰਹਾ
1: ਬਿਲਕੁਲ ਜੂਨਾਗੜ੍ਹ ਰਹਾ ਨਵਲੋ ਬਾ ਔਰ ਜੋ ਕੋ ਹੈ ਆਪਣੇ ਕਈ ਬਿਹਤਰੀਨ ਸੰਗੀਤ ਦਿਆ ਹੈ ਔਰ ਕਈ ਮੋਟਾ ਮੋਟਾ ਗੀਤਾਂ ਨੇ ਸੰਗੀਤ ਦੇਣ ਵਾਲਾ ਅਮਰ ਕਰ ਦਿਓ
0: ਆ ਕਰਿਓ ਸਾ ਦੇਖੋ ਬਾਜੋ ਬਾਜੇ ਨੀ ਲੋਕਾਂ ਨੇ ਮਿੱਠੋ ਲਾਗੇ
1: ਹਾਂ
0: ਤੋ ਬਸ ਕੋਈ ਭੁੱਲੇ ਕੋਈ ਕਰੇ
1: ਕੋਈ ਕੋਣ ਭੁੱਲੇ ਨੀ
0: ਔਰ ਬਾਜਾ ਮੂੰ ਕਹਿ ਦੇਖੋ ਬਾਜਾ ਬਜਾਉਣੀ ਹਾਜ਼ਰੀ ਬਾਤ ਕੋਈ ਨੀ ਆਈ ਕਹਿ ਨੀ ਇੱਕ ਤਪੱਸਿਆ ਹੈ
1: ਤਪੱਸਿਆ ਹੈ
0: ਸਾਧਨਾ ਹੈ
1: ਬਿਲਕੁਲ ਹੈ
0: ਸਰ ਆਏ ਹੈ ਜੋ ਕਹਿ ਨੀ ਕਿ ਅੱਜ ਬੇਜਾਨ ਮੂੰ ਜਾਨ ਕਾਢ ਲਈ
1: ਮੋਟੋ ਕਾਮ ਹੈ
0: ਤੋ ਆਨੀ ਹੈ ਜੋ ਕਹਿ ਨੀ ਲਕਸ਼ਮੀ ਕਾਂਤ ਜੀ ਪਿਆਰੇ ਲਾਲ ਜੀ ਇਹੀ ਜਗ ਚਾਵਾ ਕਹਿ ਨੀ ਕਿ ਆਪਰੇ ਕਹਿ ਬਈ ਕਿ ਹਾਂ ਸਾਜ ਵਜੇ ਉਹਨਾਂ ਦਾ
1: ਬਿਲਕੁਲ ਬਿਲਕੁਲ
0: ਯਾਨੀ ਤੋ ਆਨੇ ਕੇ ਹੈ ਕੋਈ ਮੰਦਰੇ ਦਾ ਫੂਲ ਚੜਾਉਣਾ ਹੈ ਤੋ ਹੂੰ ਚੜਾ ਦੂੰ
1: ਬਿਲਕੁਲ ਬਿਲਕੁਲ ਚੜਾਉਣਾ ਹੈ ਸਾਨੂੰ
0: ਛੇ ਹੈ ਜੋ ਕਹਿ ਨੀ ਕਿ ਕੋਟੀ ਕੋਟੀ ਨਮਨ ਕਰ ਦੋ ਔਰ ਮਨੇ ਕੋਈ ਯਾਰੋ ਵਜੇ ਜਿਹੜੋ ਬਾਜੋ ਬਾਤ ਕਰੀ ਹੋ ਤੋ ਹੁਣ ਆਜ
1: ਹੁਣੋ ਨਾ ਲੋ ਬਾ ਹੁਣੋ

0: ਮੂਹਾ ਭਾਈ ਉਹ ਨਿਹਾਲ ਕਰਦੀ ਆ ਤਾਂ ਕਹਿੰਦੀ ਨੀ ਕਿ ਲੀਲਾ ਲੈ ਰੋਗਾ ਕਿਉਂਕਿ ਸੁਨੀਲ ਦੱਜੀ ਹੂੰ ਅਰੂ ਪੁਰੂ ਮਿਲ ਜੋ ਆਪ ਰੋਗੀ ਮਾਰਦੇ ਇੱਕਦਮ ਹਾਂ ਕਿਆ ਧੱਕੇ ਹੈ ਜੀ ਚਿਤਰਾ ਮੰਡਗਾ
1: ਚਿਤਰਾ ਮੰਡਗਾ ਬਹੁਤ ਮੋਟਾ ਅਭਿਨੇਤਾ ਹਾਂ ਨੌਲੋਬਾ ਆਪਰੇ ਕਾਮ ਮੋਟੋ ਕਾਮ ਕਰਿਓ ਆਪਰੋ ਜੋ ਨਾਮ ਕਰਿਓ ਪਚੇ ਨੀ ਬਾਅਦ ਮੈਂ ਅਬਾਰ ਜੋ ਜਾਣਾ ਪੁੱਤਰ ਹੈ ਸੁਪੁੱਤਰ ਸੰਜੇ ਦੱਤ ਜੀ ਮੈਂ ਵੀ ਅੱਛਾ ਅਭਿਨੈ ਕਰ ਰਿਹਾ
0: ਦੇਖੋ ਰੱਗ ਤਾਂ ਆਪਰੇ ਕਹਿ ਨੀ ਕਿ ਭਾਈ ਦੇਖੋ ਜਿਨ ਮੈਂ ਕਹਿ ਨੀ ਕਿ ਆਪਰੇ ਘਰ ਘਰਾਣੋ ਹੋ ਜਾ ਨੀ
1: ਹੋ ਜਾ ਸਨ
0: ਮੈਂ ਕੰਮ ਧੰਦਾ ਹੋਵੇ ਤਾਂ ਕਰੀ ਹੈ ਬੜੇ
1: ਬੜੇ ਮੈਂ ਆਪਨੇ ਬਤੂ ਜੋ ਜਨਮ ਜਯੰਤੀ ਹੈ ਆਜ ਰਾਸ ਬਿਹਾਰੀ ਬੋਸ ਜੀ ਦੀ ਜਨਮ ਜਯੰਤੀ ਹੈ ਇਹ ਜੋ ਆਪਣੇ ਪ੍ਰਖਿਆਤ ਵਕੀਲ ਔਰ ਸ਼ਿਕਸ਼ਾਵਿਦ ਔਰ ਕ੍ਰਾਂਤੀਕਾਰੀ ਵੀ ਹਾਂ ਨੌਲੋਬਾ
0: ਹਾਂ ਸਾਹਿਬ
1: ਔਰ ਆਪਣੇ ਸਰਵ ਪ੍ਰਥਮ ਆਜ਼ਾਦ ਹਿੰਦ ਫੌਜ ਦਾ ਨਿਰਮਾਤਾ ਵੀ ਹਾਂ
0: ਹਾਂ ਸਾਹਿਬ ਸੁਭਾਸ਼ ਚੰਦਰ ਜੀ ਬੋਸ ਦੇ ਹੱਥ ਹੈ ਇਹ ਹੈ ਜੋ ਦੇਸ਼ ਦੀ ਕਹਿਣੀ ਆਜ਼ਾਦੀ ਦੀ ਬਾਤ ਹੈ ਗਰਮ ਦਿਲ

0: ਵਾ ਸਾਵਾ ਠੀਕ ਠੀਕ ਠੀਕ ਮਹਿੰ ਬੜੀਆ ਉਗੋ
1: ਉਗੋ ਨਾ ਲਵਾ
0: ਆਹ ਚਾਹੇ ਭਲੀ ਕਹਿ ਨੀ ਕਹਿ ਬਈ ਦੇਖੋ ਕਿੰਨੀ ਨਾ ਕੋਈ ਹੈ ਜਗੋ ਜਪਣੋ ਹੈ ਜਗੋ ਜਪਲੋ
1: ਜਪਲੋ ਜਪਲੋ
0: ਆਜ ਮੈਂ ਮਾਰ ਦੇਖੋ ਮਾਰੋ ਮਨ ਹੈ ਉਹ ਭੋਗੀ ਸਨ ਕਰਿਕਰਮਾ ਹਰੂ ਹੋਗੀ
1: ਹੋਗੀ ਸਨ ਉਹ ਲਵਾ ਬਿਲਕੁਲ
0: ਮੈਂ ਮਾਰੂ ਇਹ ਤਾਂ ਪੈਂਡੋ ਤਾਂ ਕਰੀਏ ਕੋਈ ਪਰ ਹੁਣ ਜ਼ਰੂਰ ਹੈ ਜਗੋ ਨੇੜੀ ਆ ਗਈ ਆਈ ਹੁਣ ਟਾਈਮ ਹੂੰ ਬਾ ਕਹਿ ਨੀ ਅੱਧ ਵਿੱਚ ਭੇੜੋ ਹੋ ਜਾਓ
1: ਅੱਧ ਵਿੱਚ ਭੇੜੋ ਹੋ ਜਾਓ ਨਾ ਲਵਾ ਥੋੜੋ ਕਈ ਇੱਕ ਰਾਸਾਂ ਪਾਣੀ ਆਣੀ ਪਿਤਾ ਰੀਜੋ ਔਰ ਨਉ ਤਪਾ ਕਈ ਇੱਕ ਚੱਲੂ ਹੋ ਗਿਆ ਆਜ
0: ਆਜ ਨਉ ਤਪੋ ਗੋ ਹਮ ਥੋੜੋ ਕਹਿ ਨੀ ਕਿ ਭਾਈ ਦੇਖੋ ਨਉ ਤਪੇ ਰੋ ਕਾਰਨ ਨਾਰੋ ਹੈ ਔਰ ਉਹਨ ਬਾ ਕਹਿ ਨੀ ਕੁਦਰਤ ਰੋ ਕਹਿ ਭਾਈ ਉਹ ਇੱਕ ਚੱਕਰ ਹੈ
1: ਐਸਾ ਨਾ ਲਵਾ
0: ਜਿਕੀ ਬਾਤ ਹੈ ਤੋ ਵਾਹ ਸਾ ਵਾਹ ਬੜੀਆ ਨਿਆਜ਼ ਕਰ ਦਿਆ
1: ਨਾ ਲਵਾ
0: ਆਪ ਕਰੋ ਦਾਵਤ ਕਬੂਲ
1: ਔਰ
0: ਹੈ ਜਿਕੋ ਰਸੋੜੋ ਕਰੋ ਪੱਕੋ ਹੂੰ ਫੇਰ ਨੂੰ ਮਾਲਾ ਔਰ ਮੈਂ ਦੇਖੋ ਕਿ ਤਾਰੇ ਊਂਚਾ ਆਈਗਾ ਖਾਸਾ
1: ਖਾਸਾ
0: ਅੰਦਾਜ਼ੀ ਹੋਗੋ ਹੈ
1: ਹੋਗਿਓ ਨਾ ਲਬਾ
0: ਔਰ ਮੈਂ ਪ੍ਰੋਗਰਾਮ ਰੋ ਟਾਈਮ ਹੀ ਹੈ ਪੂਰੋ ਤੋ ਭਾਈ ਸਣੋ ਲੇਵਾ ਹੀ
1: ਰਾਮ ਰਾਮ।